ਸਾਥੀਆਂ ਆਪਣੀ ਫਰਮਾਇਸ਼ਾਂ ਤੋਂ ਮਾਰੇ ਤਾਈ ਲਗੋ ਲਗ ਪੂਗ ਰਹੀ ਹੈ ਪਰ ਉਸ ਤੋਂ ਪਹਿਲਾਂ ਸਾਥੀਆਂ ਅੱਜ ਆਪਾਂ ਬਾਤ ਕਰਾਂ ਰਾਜਸਥਾਨ ਦੇ ਹਰਦੇ ਦੇ ਨਾਮ ਸੂ ਪ੍ਰਸਿੱਧ ਅਜਮੇਰ ਜ਼ਿਲ੍ਹੇ ਦੀ ਸਾਥੀਆਂ ਅਜਮੇਰ ਰਾਜ ਮੁੱਖ ਰੂਪ ਸੂ ਰਾਜਸਥਾਨ ਰੋ ਇਤਿਹਾਸਿਕ ਔਰ ਸਿੱਖਿਆ ਰੋ ਕੇਂਦਰ ਹੈ ਅਜਮੇਰ ਨੇ ਰਾਜਸਥਾਨ ਰੋ ਦਿਲ ਵੀ ਕਹੇ ਹੈ ਸਾਥੀਆਂ ਅਜਮੇਰ ਸ਼ਹਿਰ ਦੀ ਸਥਾਪਨਾ 1113 ਈਸਵੀ ਮੈਂ ਅਜੇ ਰਾਜ ਚੌਹਾਨ ਨੇ ਕੀ ਹੀ ਦੁਨੀਆ ਦੀ ਪ੍ਰਸਿੱਧ ਖਵਾਜਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ ਵੀ ਅਜਮੇਰ ਜ਼ਿਲ੍ਹੇ ਮੈਂ ਹੀ ਹੈ ਜਿੱਥੇ ਹਰ ਸਾਲ ਉਸ ਮੇਲੇ ਮੈਂ ਲੱਖੋਂ ਸ਼ਰਧਾਲੂ ਸ਼ਾਮਿਲ ਹੋਏ ਹੈ ਵਿਸ਼ਵ ਪ੍ਰਸਿੱਧ ਔਰ ਦੁਨੀਆ ਰੋ ਏਕ ਮਾਤਰ ਬ੍ਰਹਮਾ ਮੰਦਿਰ ਵੀ ਪੁਸ਼ਕਰ ਅਜਮੇਰ ਮੈਂ ਹੀ ਹੈ ਅਠੇਰੋ ਪੁਸ਼ਕਰ ਸਰੋਵਰ ਔਰ ਕਾਰਤਿਕ ਮੇਲੋ ਘਣੋ ਹੀ ਪ੍ਰਸਿੱਧ ਔਰ ਆਸਥਾ ਰੋ ਮੁੱਖ ਕੇਂਦਰ ਹੈ ਲਾਲ ਤਾਜ ਮਹਿਲ ਦੇ ਨਾਮ ਸੋਂ ਪ੍ਰਸਿੱਧ ਸੋਨੇ ਜਿਹੀ ਨਸ਼ੀਆਂ ਵੀ ਅਜਮੇਰ ਮੈਂ ਹੀ ਹੈ ਲਾਰਡ ਮੇਓ ਕਾਲਜ ਐਨਆਈਟੀ ਮਹਰਸ਼ਿ ਦਯਾਨੰਦ ਸਰਸਵਤੀ ਵਿਸ਼ਵਵਿਦਿਆਲੇ ਆਨਾ ਸਾਗਰ ਝੀਲ ਢਾਈ ਦਿਨ ਰੋ ਝੋਂਪੜੋ ਤਾਰਾਗੜ੍ਹ ਦੁਰਗ ਅਜਮੇਰ ਰੋ ਕਿਲੋ ਔਰ ਅਰਾਵਲੀ ਦੀ ਪਹਾੜੀਆਂ ਘਣੀ ਹੀ ਮਨਮੋਹਣੀ ਹੈ ਸਾਥੀਆਂ 870 ਮੀਟਰ ਉੱਚੀ ਪਹਾੜੀ ਮਾਥੇ ਬਣਿਓੜੋ ਤਾਰਾਗੜ੍ਹ ਕਿਲੇ ਨੇ ਪੂਰੋ ਰੋ ਜਿਬਰਾਲਟਰ ਔਰ ਗੜ੍ਹ ਬੀਠਲੀ ਦੁਰਗ ਦੇ ਨਾਮ ਸੂ ਵੀ ਜਾਣਿਓ ਚਵੇ ਹੈ ਅਜਮੇਰ ਅਹਿੜੀ ਜਗ੍ਹਾ ਹੈ ਜਿੱਥੇ ਧਰਮ ਇਤਿਹਾਸ ਔਰ ਪੜ੍ਹਾਈ ਤਿੰਨੋਂ ਇੱਕ ਸਾਥ ਮਿਲੇ ਹੈ